ਚਰਕੰਗਾ ਦੌੜੇ ਲੈਣੀ ਹਰਾ ਕਿਤਕੇ ਮਸਕਮੂ ਮਵੀ ਦਣੀ ਨੇਤਾ ਨੂੰ ਨਿਤ ਨੂੰ ਬੈ ਬੁਣਾ ਕਤੋਂ ਕੈਰੀ ਗਵੀ ਤੇਰੇ ਵੇ ਦੁਨੀਆ ਬੁਣਾ ਹਗੀ ਗਤੀ ਅਦੋ ਇਤ ਸ਼ਿੰਗੈ ਦੋ ਕਾ ਦੇ ਆਉਂ ਗੜੀ ਗਵੀ ਸਭ ਬਿੰਨੇ ਦਿਰੀ ਹੁੰਨਾ ਮਸ਼ਲੂ ਫਿਰ ਨੂੰ ਹੋਦਾ ਰੰਗ।

0: no te que me quedes de jefe me quería que algún me curie me quedan tacho que mi hija está para un inaugural if me ni money money
1: ah de
0: qué tiene hal money
1: era creo que ha para para que
0: para para ponga me que te curie money
1: me de mendro que es como alguien money
0: gente coche me de taller con menos aquí coba
1: miedo te riha cura te olvido está
0: ਹੋਰੀ ਹੈ ਮੈਂ ਮੇਦਰੀ ਹਾ ਕੁਰੇ ਕਮੇ ਉਲੇ ਨੇ ਤੋ ਅਜ ਲਾਵਿਸ ਰਿਹਾ ਕੁਰਾ ਬਤਾ ਮੁਨੀ ਵਿਸ ਰਿਹਾ ਕੁਰਾ ਬਤਾ ਦੇ ਆ
1: ਸੋਰੀ ਰਮਲਾ ਸਰਾ ਰਿਹਾ ਕੁਰਾ ਬਤਾ ਕਾ
0: ਖਾਹਿ ਵੇ ਫੋ ਹੋਰੀ ਦੋਸ ਕੋਲੇ ਕ ਵਾਹਕ ਮੇ ਦੱਕਣੇ ਕਮ ਕੋ ਦੇ
1: ਬੜਾ ਵਰਾ ਵਰਾ ਬੜਾ ਸੋਰੀ
0: ਆ ਦਿਨ ਕੀ ਕੁਰਾ ਨੇ ਨੇ ਆ ਮੈਂ ਰਿਹਾ ਕੁਰਾ ਬਤਾ ਮੇ ਦੇ ਖੇ ਮਨੀ ਮੁਨੀ ਇਨ ਦੋ ਤਾਂ ਕੋਲੇ ਆਰਾਮ ਮੀਰ ਕੇਉ ਮੇ ਦੋ ਮੈਂ ਕੋਲੇ ਕਾ
1: ਸੇਲੀ ਫਟਾ ਬੱਤੇ ਮਰਾ ਕਮਦਾ ਇੱਛੇ
0: ਤੋ ਹੁਰੀ ਹਾ ਸਾਮਣੇ ਹਮ ਕੋ ਕਾਲੇ ਮਮੀ ਗੇ ਮਿਹ ਕੈ ਮੇ ਤੋ ਹਮ ਹੁਸਰੀਆ ਕੁਰ ਕੁਰ ਕਾ ਬਤ ਕਾ ਕਮ ਹੁਨੋ ਤਾਂ ਅਦੀ ਮੁਨੀ ਮੈਂ ਖਾ ਉਲਨ ਤਾ ਮਰੀਹਾ ਕੁਰ ਕਾ ਐਰੋ ਗਾ ਬੋ ਕਿਰੂ
1: ਨਹੀਂ ਹੋ ਮੁਨੀ ਮੈਂ ਨੁ ਕਾ ਕਮ ਕੋ ਇਸ ਬਈ ਮੀ ਹੁਨਾ ਵਰਾ ਕਮਦਾ ਗੋ ਤੇਂ ਗੇ ਤੋ
0: ਬੋ ਕਿਰੂ ਵਾਲੋ ਮਹਾ ਬੋ ਕਿਰਾ ਤੇਲੀ ਫਤਾ
1: ਦੇ ਨਾ ਨੇ ਕਾ ਕਲਾ ਮੇ ਫੁੰਡੀ ਮਿਰਸ ਪੇਟੀ ਮਸਤ ਹੈ
0: ਲੋਣ ਮਿਰਸਤੋ
1: ਲੋਣ ਮਿਰਸਤਾ
0: ਹੇਮਾ ਇਹ ਹੁਰੀ ਹਾ ਚੰ ਹਮੇ ਨੂਨੇ ਵਾਹ ਕੇ ਕੇ ਦੋ
1: ਓ ਇਹ ਬਹੁਰੀ ਹੈ ਵੇਸ ਸਮਾਈ ਕੋ ਕੋ ਮੀ ਕਾ ਮੈਂ ਖਾਈ ਹੋ ਰਹੀ ਜੀ ਆ ਕਾ ਦੇਨ ਵੇਨ ਵਾਨੇ
0: ਅਹੰਦਾ ਹਾਂ ਹਾਂ ਤੇਲੀ ਫਤਾ ਕੀ ਸਮਾ ਮੋਨੀ ਮੰਗੇ ਗਾ ਮਿਲਨ ਹਦਾ ਫੋ
1: ਮੋਨੀ ਇਹ ਗਾ ਤੇਲੀ ਫੈ
0: ಮುನಿಯ ಕೊಲ್ಲವೇ ಜಹಾಲ ದೇವಿ
1: ಜಹಾಲ
0: ಒಸ್ತಿಫಾವಾ ಇರುವೆರಿಯೇದೋ
1: ಇರುವೆರಿ
0: ಹಾಂ ಓಕೆ ಹಾಸ ಕೊಲ್ಲಾನು
1: ಹಮ ಆಡುವ ಹಾಲಾನೆ ದೆನ್ ಎಫ್ ಎಂ ಟೀಮ ರಮಲಾಯ ಹದಿಯ ಕೊಲ್ಲಾನು
0: ಓಕೆ ಲವ ಜಹಾಲ್ ದೇನ ಕೂಡ ಇರ್ಕೊಳಗ ಹಿಂಗೆ ಅಮಿಲ್ಲ ರಾಗ ಜಹಾಲ್ ದೀಪ್ ಓಕೆ ಮುನಿ
1: ರಮಲ ಹೆಂಗ ಅದಂ ವೇನು
0: ಕೋ ಬಕ್ಕೀನೆ
1: ಅಮಿಲ್ಲ ರಾಗ ಜಹಾಲ್ ದೀವಾನ ವೀರಾನ ವೆಸಾವಾ ಹಾಯ ಮಗೆ
0: ಓಕೆ ಮಸ್ ನೋ ನಾ ವೀರಾನ ಮುನಿ ರೀತ್ ಲವೇ ವೀರಾನಾ ಮಿಫುಮ್ಗೆ ವೀರಾನಾ ವಿಫಾವಾದ ಹೇಮಲ್ಲವ ಜಹಾಲ್ದೇನೋ ಬಾಕಿ ಇಲ್ಲ ನಿಂಗೆ
1: ಆದರೆ ಬಾಕಿ ಫಾವಿದ್ವಾ

ਆਲਮ ਨੇ ਮਿਸਕਿਨ ਨਾ ਦੇ ਤੇਰੇ ਗਵਿਸਨਾ ਦੇ ਜੇ ਹੈਂਗੇ ਤੋ ਦਿਖਾਸ ਕੋ ਦੇ ਆਲਮ ਨੇ ਮਿਓੜ ਨੀ ਵਾਰੰ ਹੂਨ ਗਦ ਗਾਉ ਮੇ ਗਦ ਤੋ ਮੀ ਮੂਸੁੰ ਮਿਹਾਰ ਦੇ ਮਿਓੜ ਨ ਗੋ ਤੋ ਇੱਧ ਹੋ ਵਾਰ ਫਿਨੀ ਆਣ ਇੱਧ ਹੋ ਵਾਰੰ ਹੂਨ ਗਦ ਕੋ ਗੋ ਨੇ ਰੁਗ ਸਕਿਨ ਵਸ ਮੂਸੁੰ ਐਜਸਟ ਵਾਵਸ ਤੰ ਕੋ ਲੱਦਾ ਤੀ ਵਸ ਵਾਣ ਆ ਦਿਖਾਸ ਗੋ ਤੇ ਗਮੀ ਐਵਣ ਨਿਕੁਣ ਨੇ ਐਵਣ ਨਿਕੁਤਮ ਕੀ ਏਗ ਜ਼ਾਤੁ ਗਵਸ ਸਕਿਨ ਵਰ ਬੋੜਾ ਹਲਾ ਕੋ ਲਾ ਇਚੇ ਤੇ ਮੀ ਬੁਣਾ ਕਰ ਰੱਖਾ ਤੇ ਫਸ਼ਲ ਯੰ ਏਗ ਗੇਲੁਮ ਲਿਬੁਮ ਗੇ ਫੁਰਸਤ ਔਰਨਾਣ ਆਲੁਮ ਨੇ ਐ ਬੇਰੁਂ ਕੋ ਰਜੇ ਹੈ ਮਾਦਾ ਤਾ ਬੇਰੁਂ ਨੁ ਕੁਰਾ ਕਮ ਗਵਾਣਮ ਦੇ ਵਰ ਗਿਨਫਾਰੋ ਸਕਿਨ ਇਸੁਰਾ ਰੰਗਲ ਕੋ ਲੋ ਮਟਾ ਕਾਲ ਗਮਣ ਬੇਰੁਂ ਕੁਰੇ ਵਰ ਬਾਰੁ ਗ ਦੇਖੇ ਕਾਲ ਪ੍ਰੋਡਕਟ ਤਾਂ ਮਿਹਾਰ ਪ ਬੇਨੂੰ ਕੁਰੇ ਵੇ ਹੈ ਮਿਸਾਲ ਕੇ ਸੈਪੋ ਇਨੂ ਨਿਵਰ ਐਸਿਡ ਇਹ ਹੁਣ ਨੇ ਚੀ ਬੇਨੂੰ ਕੁਰੀ ਮੀ ਸਕਿਨ ਹਲਾ ਕੋਲ ਮੰ ਇਹ ਤਰੀ ਵੇ ਦੇ ਚੀ ਹੈ ਮੇ ਕੰ ਕਮ ਸਮਾਲ ਵਾਂ ਚ ਹੈ ਨੇ ਇਹ ਕਮ ਕੋ ਬੈਕਟੀਰੀਆ ਤਾਂ ਮਾਰਾ ਲੰ ਇਹ ਵੇ ਦੇ ਚੀ ਇਹ ਹਮ ਰੰਗਲ ਵੇ ਚੀ ਬੇਨੂੰ ਕੁਰਾ ਪੀਐਚ ਏ ਗੇ ਕੁ ਲੇ ਵੇ ਸਲਫੇਟ ਫ੍ਰੀ ਅਦੀ ਫੋਰ ਨੂ ਫੇ ਦੇ ਕਹਾਲਾ ਚ ਹੈ ਬੇਨੂੰ ਕੁਰੋ ਮੇ ਸੇਵਾਰ ਰੰਗਲ ਅਦੀ ਮੀ ਗੇ ਤਰੁ ਮੂਣ ਸਾਫ ਕੋਲ ਮਟਕਾ ਕਲੈਂਜ਼ਰ ਕਹਾਲੇ ਚੀ ਬੇਨੂੰ ਕੁਰੀ ਮੇਸ ਵਰ ਰੀਤ ਕੋ ਸਕਿਨ ਦਮ ਹਟਾ ਦੇ ਨੇ

0: ਦੀ ਹੈ ਕਿ ਨਗਰ
1: ਸ਼ਾਂਤਤਾ ਗੁਲਫਵੀ ਠੀਕ ਕਿਆ ਮਰੀਤ
2: ਲਵਤਾ ਰੋਏ ਆਦੇਸ ਕੁਰੀਏ
1: ਉਦੇ ਕਿ ਮੇਗਾ ਸਤਵੇ ਹੈ ਐਫਐਮ ਗੇ ਮੈਂ ਹਾਂ ਦੀ ਬਾਈ ਲਵਤਾ ਕੁਮਸ ਪੈਣੀ ਕੇ
2: ਲੋਕ ਫਿਲਮ ਨੂੰ ਮੈਂ ਕੀ ਹਮਾ
0: ਦਿਵੇਂਗ ਮੋਨੀਫੂ ਹੈ ਫਿਲਵਾ ਦੇ ਨਮੁਗਾ ਅਬਦੁਸ
3: ਹਿਮੈਂ ਇਉਤਿਰਾਫ
4: ਬੁਨਨ ਨੁਕਰੀ ਫਵਾ ਵਾਹਤਕਾ ਉਲਵਾਲੇ ਵੇ ਦੋਰੇ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮਗਰਿਬ ਨਾਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ

0: ਔਰਿਸ ਦਿਲ ਮੇ ਮੀਲਾ ਵੈਗੇ ਇਤੁਰ ਕਵਾਏ ਵਸਵਣੀ ਬੇਲੁਨ ਤੇਰੀਨਾ ਹਮੇ ਕੇਨਿਸਤੀਫਾ ਏ ਕਾਬੁਲ ਬੁਖਾਇਰੀ ਕੀਆ ਵੀਡੀਓ ਯਾਇਕੁਗਾ ਬੇਲੁਨ ਤੇਰੀਨਾ ਹਮੇ ਕੇਨਿਸਤਿਨ ਨਵੇ
1: ਹਾਥ ਰਖ ਦਿਲ ਪੇ ਆਪਣੇ ਔਰ ਕਸਮ ਖਾ ਕੇ ਬਤਾ ਕਿਆ ਮੇਰੀ ਤਰ੍ਹਾਂ ਕੋਈ ਚਾਹਨੇ ਵਾਲਾ ਹੈ।